ਇੰਤਜ਼ਾਰ ਤੂੰ ਬਕਸਾ ਵਿੱਚ ਬੋਤਲ ਦੇ ਖਿੱਪੀ ਨੂੰ ਸਫਾ ਕਰਕੇ ਖੋਲੋ ਉਹਦੇ ਵਿੱਚੋਂ ਮਾਸੂਮ ਸਜੀਵਨ ਬਣੇਗਾ ਊ ਲਾ ਲਾ ਲਾ ਗਲਾਸ ਨੂੰ 22 ਦੇ ਐਂਗਲ ਵਿੱਚ ਰੱਖੋ ਬੋਤਲ ਨੂੰ 33.5 ਦੇ ਐਂਗਲ ਵਿੱਚ ਰੱਖ ਕੇ ਚਾਹ ਕਰਕੇ ਚੁਕਾਓ ਫਿਰ ਸੋਮਰਸ ਨੂੰ 20 ਰਸ ਦੀ ਤਰ੍ਹਾਂ ਪੀ ਲਓ ਬਸ ਫਿਰ ਸਮਝ ਲਓ ਆਤਮਾ ਨੇ ਪਰਮਾਤਮਾ ਦੇ ਨਾਲ ਘੁੱਟ ਕੇ ਜੱਫੀ ਪਾ ਲਈ।